yimshende tini sum plang ne sum de jim ji ja osum ondo rang tu zo ga tini ya ora ondo ni menga de to ma osum shinde chig ut sam so jo ni je plang ne sum ni je pe ja klo jo be na chig da tro me sam mo do de so do ina chig na sam mo so ni je ani la ma ki she tini ga cha ri ya tro me ko chi na mar ka no ya ya so gur de ma na ga ya ga de mo so lo cha ja ga ya ya os na ta ta de ka no ya os ਉਨਾ ਟਕ ਟਕ ਕਨੋ ਦੇ ਸਮ ਸੁਬਰ ਸਿਮ ਨੇ ਨਾ ਦੋਗ ਨੰਮ ਦੋ ਲ ਨੋਇ ਨਾ ਤਨੇ ਤੇ ਦੰਦ ਦੰਦ ਸੇ ਉਤਕ ਤਾ ਇਨਾ ਮੈਨਾ ਸਮੋਇ ਨਾ ਪਕਦ ਮੁਸ ਮਗੇ ਜਮ